ਤਰ ਸਭ ਕੋ ਬਾਹਰ ਹੁਕਮ ਨਾ ਖੋਏ, ਨਾਨਕ ਹੁਕਮੇ ਜੇ ਪੁੱਛੇ ਤਾਂ ਹਮੇ ਕਹੇ ਨਾ ਖੋਏ। ਗਾਵੇ ਖੋ ਤਾਂ ਨਾ ਹੋਵੇ ਕਿਸੇ ਤਾਨ, ਗਾਵੇ ਖੋ ਜਾਤ ਨਾ ਜਾਣੇ ਨਿਸ਼ਾਨ, ਗਾਵੇ ਖੋ ਗੁਣ ਵਰਿਆ ਯਾ ਚਾਰ, ਗਾਵੇ ਖੋ ਵਿਦਿਆ ਵਿਖਮ ਵਿਚਾਰ। ਗਾਵੇ ਕੋ ਸਚ ਕਰੇ ਤਨ ਕੇ, ਗਾਵੇ ਕੋ ਜਿਲੇ ਫਰਦੇ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇ ਕੇ ਹਰ ਰਹ ਦੂਰ। ਖਤਨਾ ਖਤੀ ਨਾ ਵੇ ਤੋਤ, ਖਟ ਖਟ ਖੋਟੀ ਖੋਟੀ ਖੋਟ ਖੋਟ। ਦੇਦਾ ਦਿਲ ਦੇ ਤਕ ਪਾਏ, ਜੁਗਾ ਜੁਗੰਤਰ ਕਾਹੀ ਕਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੇ ਵੇ ਪਰਵਾਹੋ। ਸੱਚ ਸਾਹਿਬ ਸੱਚ ਨਾਇ ਪਾਕਿਆ ਪਾਵਾ ਪਾਰ, ਆਕੇ ਮੰਗੇ ਦੇ ਦੇ ਤਾਤ ਕਰੇ ਤਾਤਾਰ। ਫਿਰ ਕੇ ਅੱਗੇ ਰੱਖੀਏ ਜਿਤ ਦੱਸੇ ਦਰਬਾਰ, ਮੋਕੇ ਬੋਲਣ ਬੋਲੀਏ ਜਿਤ ਸੰਤਰੇ ਪਿਆਰ। ਅੰਮ੍ਰਿਤ

ਵਾਰ ਅੰਤ ਖੜਨ ਕੀਤੇ ਬਲਾਹੇ ਤਾਂ ਕਿ ਅੰਤ ਨ ਪਾਏ ਚਾਹੇ ਇਹੋ ਅੰਤ ਨ ਜਾਣੇ ਕੋਏ ਬਹੁਤ ਖੇਯ ਬਹੁਤ ਹੋਏ ਵੱਡ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਏ ਜਿਸ ਉੱਚੇ ਕਾ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਰੜੀ ਕਰਮੀ ਦਾਤ ਬਹੁਤ ਕਰਮ ਕਿਆ ਨਾ ਚਾਹੇ ਵੱਡਾ ਦਾਤ ਨਤਮਾਏ ਖੇਤੇ ਮੰਗੇ ਜੋਤ ਪਾ ਖੇਤੀਆ ਗੁਣ ਨਹੀਂ ਵਿਚਾਰ ਖੇਤੇ ਕਪ ਦੇਵੇ ਕਾਰ ਖੇਤੇ ਲੈ ਲੈ ਮੁੱਕਰ ਪਾਹੇ ਖੇਤਿਆ ਮੂਰਖ ਖਾਹੀ ਖਾਹੇ ਖੇਤਿਆ ਤੂਕ ਬੁਕ ਸਰਮਾਰ ਹੈ ਬੀਤਾ ਤਰੀ ਦਾ ਚਾਰ ਪੰਥ ਕਲਾਸੀ ਪਾਣੇ ਹੋਏ ਹੋਰ ਆਖ ਨ ਸਕੇ ਕੋਏ ਜੇਖ ਕਾਇਕ ਆਖਣ ਪਾਏ ਉਹ ਜਾਣੇ ਜਿਤਿਆ ਮੋਹੇ ਕਾਏ ਆਪੇ ਜਾਣੇ ਆਪੇ ਤੇ ਅੱਗੇ ਸਿਬੀ ਖੇ ਖੇ ਜਿਸਨੋ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਆ ਮੂਲ ਗੁਣ ਮੁਲ ਵਪਾਰ ਮੁਲ ਵਪਾਰੀਏ ਮੁਲ ਭੰਡਾਰ ਅਮਲ ਆਵੇ ਅਮਲ ਲੈ ਚਾਹੇ ਅਮਲ ਪਾਏ ਅਮਲ ਸਮਾਹੇ ਅਮੁਲ ਧਰਮ ਅਮੁਲ ਦੀਬਾਨ ਅਮੁਲ ਤੋਲ ਅਮਰ ਪਵਾਨ ਅਮੁਲ ਬਖਸ਼ੀਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫੁਰਮਾਨ ਅਮਲ ਅਮਲਾ ਕਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਕਰੇ ਵਿਗਿਆਨ ਆਕੇ ਪਰਮੇ ਆਕੇ ਇੰਦ ਆਕੇ ਕਪੀਤੇ ਗੋਵਿੰਦ ਆਕੇ ਈਸ਼ਰ ਆਕੇ ਸਿਰ ਆਕੇ ਖੇਤੇ ਕੀਤੇ ਬੁੱਧ ਆਕੇ ਤਨ ਆਕੇ ਦੇਵ ਆਕੇ ਸਰਨ ਮੰਜਨ ਸੇਵ ਖੇਤੇ ਆਕੇ ਆਖਣ ਪਾਹੇ ਖੇਤੇ ਖੇ ਖੇ ਉੱਠ ਉੱਠ ਚਾਹੇ ਇੱਥੇ ਕੀਤੇ ਹੋਰ ਖਰੇ ਤਾਂ ਆਖ ਨਾ ਸਕੇ ਖੇ ਖੇ ਜੇਵਰ ਪਾਵੇ ਤੇਵਰ ਹੋਏ ਨਾਨਕ ਜਾਣੇ ਸੱਚ ਸੋਏ ਜੇ ਕੋ ਆਕੇ ਪੁਲ ਵਿਗਾੜਾ ਤਾਂ ਲਿਖੀਏ ਸਿਰ ਗਵਾਰ ਗਵਰਾ ਸੋ ਤਰ ਕੇ ਹਾ ਸੋ ਕਰਕੇ ਹਾ ਜਿਤ ਪਾਹੇ ਸਰਬ ਸਮਾਲੇ ਵਾਜੇ ਨਾਰ ਨੇਕ ਸੰਖਾ ਖੇਤੇ ਵਾਵ ਨਹਾਰੇ ਖੇਤੇ ਰਗ ਭਰੀ ਸਿਓ ਖਿਆਨ ਖੇਤੇ ਕਾਵ ਨਹਾਰੇ ਗਾਵੇ ਤੁਨੋ ਪੁਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਕੁਪਤ ਲੁਕ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬੰਮ ਦੇਵੀ ਸੁਹੰਸ ਰਾਸ ਵਾਰੇ ਗਾਵੇ ਇੰਦਨ ਦਾਸਨ ਬੇਟੇ ਰੇਵਟਿਆ ਦਾ ਨਾਲੇ ਗਾਵੇ ਸਿਰ ਸਮਾਰੀ ਅੰਦਰ ਗਾਵਨ ਸਭ ਵਿਚਾਰੇ ਵਿਚਾਰੇ ਗਾਵਨ ਜਥੀ ਸਥੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਰੰਡ ਕੀ ਸਰ ਜਗ ਜਗ ਵੇਦਾ ਨਾਲੇ ਗਾਵੇ ਮੋਹਣੀ ਅਮਨ ਮੋਹਨ ਸੁਰਗਮ ਚ ਪਿਆਲੇ ਗਾਵਨ ਤਨ ਪਾਏ ਤੇਰੇ ਅਸਟ ਤੀਰਤ ਨਾਲੇ ਗਾਵੇ ਜਰ ਮਹਾਬਲ ਸੂਰ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡ ਖਕਰ ਕੇ ਤਾਰੇ ਸਹੀ ਤੁਰਨ ਕਾਵੇ ਜੋਤ ਪਾਵਨ ਰਤੇ ਤੇਰੇ ਭਗਤ ਵਿਸਾਲੇ ਹੋਰ ਖੇਤੇ ਕਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚ ਸਚੀ ਨਾਈ ਹੈ ਬੀ ਹੋਸੀ ਜੈਨ ਜਾਸੀ ਰਚਨ ਜਨ ਰਚਾਈ ਰੰਗੀ ਰੰਗੀ ਪਾਠੀ ਖਖ ਜਸੀ ਮਯ ਜਨ ਪਾਈ ਖਖ ਵੇਖ ਕੀਤ ਆਪਣਾ ਜਿਪਤ ਸਿੱਧੀ ਵਡਿਆਈ ਜੋਟ ਸਪਾਵੇ ਸੋਈ ਖਰਸੀ ਹੁਕਮ ਨ ਕਰਨ ਜਾਏ ਸੋ ਪਤ ਸਾਹੋ ਸਹ ਪਤ ਸਾਹਿਬ ਨਾਨਕ ਰਣ ਰਜਾਏ ਮੁੰਦ ਸੰਤੋਖ ਸਰਪਤ ਜੋਲੀ ਧਿਆਨ ਕੀ ਕਰੇ ਬਬੂਤ ਖਿੰਤ ਖਾ ਕੁਆਰੀ ਕਰਿਆ ਜਗਟੰਡਾ ਪਤੀਤ

ਸੱਚ ਮੈਂ ਮੀਤ ਜਿਹ ਪ੍ਰਾਣੀ ਹਰ ਜਸ ਕਹੀਓ ਨਾਨਕ ਤਿਹ ਜਗ ਜੀਤ ਜਿਹ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਿਹ

ਸਤਸਨਾਮ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਿਰੰਗਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਹਿਰਾ ਸਾਹਿਬ, ਹਰ ਚੁਗ ਚੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰਿਆ ਨਿੰਦ ਕਪਿਟ ਦੇ ਨਾ ਦੇਵ ਮੁਖ ਲਾਇਆ, ਚਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਧਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਏ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਕਾਲ ਕਲਾ ਭਰਪੁਰ ਰਹੀਆ। ਤੂੰ ਸੱਚਾ ਸਾਹਿਬ ਸਿਫਤ ਸਵਾਲੋ, ਜਿਨ ਕੀਤੀ ਸੋ ਪਰ ਪਇਆ। ਕਹੋ ਨਾਨਕ ਘਰ ਤੇ ਕੀਆ ਬਾਤਾ, ਜੋ ਕਿਛ ਕਰਨਾ ਸੋ ਕਰ ਰਹੀਆਂ। ਸੋਦਾ ਰਗਾਸਾ ਮਹਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦਿ,

ਹਿਤਰਿ ਬਾਰੀਆ ਹਵਰ ਕਜ ਤੇ ਕਿਤੇ ਕਾਮ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵ ਜਲ ਤਰੰਗ ਕੈ ਜਨਮ ਮ੍ਰਿਤ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ

ਕਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਾਰੇ ਦੁਸ਼ਟ ਸਪਹਿ

ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਲੈਟਸ ਗੈਟ ਰੈਡੀ ਫੋਰ ਕੀਰਤਨ ਕ੍ਰਿਆ। ਇਨਹੇਲ ਡੀਪਲੀ, ਲੈਟਸ ਬਿਗਿਨ।